0: interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕਿਉਂ ਪਰੇਸ਼ਾਨ ਖਲਤੇ ਹੋ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ

ਮੰਦ ਤੇ ਰੱਖ ਇਹ। ਦੇਖੋ ਜੀ ਇਹ ਆਸ਼ਕ ਨਹੀਂ, ਇੱਕ ਅਜ਼ਰ ਮੀਆਂ ਸਾਹਿਬ ਛੋਟੀ ਝਲਕ ਦਿੱਤੀ। ਉਹ ਆਣੇ ਕਿ ਆਸ਼ਕ ਜਿਹੜੇ ਉਹ ਨਾ ਉਮੀਦ ਨਹੀਂ ਆਉਣੇ, ਹੈ ਜੀ, ਆਸ਼ਕ ਕਦੇ ਉਮੀਦ ਨਹੀਂ ਛੋੜਨੇ, ਆਸ ਨਹੀਂ ਛੋੜਨੇ, ਹੈ ਜੀ, ਔਰ ਜਿਹੜੇ ਆਸ ਨਹੀਂ ਛੋੜਨੇ ਬਈ ਲੰਮੀਆਂ ਲੰਮੀਆਂ ਆਸਾਂ ਤੋਂ ਉਮੀਦਾਂ ਰੱਖੀ ਰੱਖਣੇ, ਯਾਨੀ ਜ਼ਿੰਦਗੀ ਪੂਰੀ ਆਸ ਉਮੀਦ ਚ ਰਹਿਣੇ। ਜਾਂ ਪਰ ਖਾ ਤੇ ਬਸ ਉੱਥੋਂ ਔਰ ਨਾਲ ਹੀ ਲਿਖਿਆ ਜੋ ਜੇ 100 ਵਾਰ ਖਦੇੜਨ ਦਰ ਤੂੰ ਉਹ ਮੂੰਹ ਕਿੱਧਰ ਚੱਲ ਨਿਕਲ ਜਾ ਇੱਥੋਂ। ਇਹ ਗੱਲ ਨਹੀਂ, ਇੱਕ ਦਫਾ ਹੋਈ ਤਾਂ ਚਲਾ ਗਿਆ ਮੁੜੇ ਤਾਂ ਨਹੀਂ ਵਾਪਸ ਮੁੜੀਏ, ਕਿਉਂਕਿ ਉਹਨੇ ਪਤਾ ਕਿ ਇਹ ਆ ਪੱਕਾ ਦਰ ਆ, ਇਹ ਜਿਹੜਾ ਦਰ ਪੱਕਾ ਬੰਦਾ ਦਰ ਕੀ ਮੰਨ ਲਿਆ ਸੀ ਨਾ, ਤੁਸੀਂ ਹਾਸਲ ਸਭ ਕੁਝ ਇੱਥੋਂ ਸੀ। ਇਹ ਸਿਰਫ ਥੋੜ੍ਹੇ ਬਹੁਤੇ ਜਿਹੜੇ ਟੈਸਟ ਇਮਤਿਹਾਨ ਹੋਣੇ, ਇਹ ਟੈਸਟ ਇਮਤਿਹਾਨ ਜਿਹੜੇ ਇਹਨਾਂ 'ਚ ਉਹ ਚੈੱਕ ਕਰਨੇ ਹੋਣੇ ਕਿ ਜਣਾ ਕਿਤਨਾ ਪਾਣੀ ਹੈ ਜਾ ਕਿਸੇ ਬੰਦੇ ਜਿਹੜਾ ਉਹਦਾ ਜਿਹੜੇ ਦੇਣੇ ਉਹਨੂੰ ਤਾਂ ਇਸ ਤਰ੍ਹਾਂ ਨਹੀਂ ਮਿਲਣਾ ਉਸ ਵੇਲੇ। ਅਸਾਂ ਤਾਂ ਡਾਇਰੈਕਟ ਵਲਦਾਰ ਥੰਦਾਰ ਭਰਤੀ ਹੋ ਜਾਣੇ ਨਾ ਇਸ ਫੀਲਡ ਵਿੱਚ, ਭਰਤੀ ਹੋਣ ਵਾਸਤੇ ਇਸ ਫੀਲਡ ਵਿੱਚ, ਔਰ ਖਾਸ ਜੇ ਫਕੀਰੀ ਵਾਲੀ ਫੀਲਡ ਹੀ ਨਾ, ਇਸ ਨੇ ਭਰਤੀ ਹੋਣ ਵਾਸਤੇ ਜਿਹੜਾ ਮਹਬੂਬ ਜਾਂ ਮੁਰਸ਼ਦ ਜਾਂ ਪੀਰੋ ਮੁਰਸ਼ਦ ਹੋਣਾ ਨਾ ਆਪਣਾ, ਉਸ ਕੋਲ ਫੈਜ਼ ਹਾਸਲ ਕਰਨ ਵਾਸਤੇ ਉਹ ਬੜੇ ਬੜੇ ਟੈਸਟ ਇਮਤਿਹਾਨ 'ਚ ਗੁਜ਼ਾਰਨਾ ਪੈਂਦੇਗੀ। ਉਹ ਇਹ ਤੱਕਣਾ ਕਿ ਇਹ ਬੰਦਾ ਜਿਹੜਾ ਕੋਈ ਸਹੀ ਰਾਏ ਪਟੂਣੇ ਨੂੰ ਮੁਸਾਫਰ ਆ, ਕੋਈ ਲਾਲੋ ਚਲਾਤ ਨਹੀਂ, ਕੋਈ ਸਿਸਟਮ ਤਾਂ ਨਹੀਂ, ਬੜੇ ਬੜੇ ਟੈਸਟਾਂ ਇਸ ਨੇ ਗੁਜ਼ਾਰਨਾ, ਅਤੇ ਫਿਰ ਜਦ ਉਸ ਯਕੀਨ ਮੁਕਮ ਹੋਈ ਜਾਣਾ ਕਿ ਬੰਦਾ ਠੀਕ ਆ, ਫਿਰ ਉਸ ਕੀ ਉਹ ਪੇਪਰ ਕਾਗਜ਼ ਦੇਣਾ। ਔਰ ਅੱਲਾਹ ਦੀ ਤਰਫੋਂ ਵੀ ਜਿਹੜਾ ਉਸ ਕੀ ਇਨਸਾਨ ਕੀ ਕੋਈ ਚੀਜ਼ ਮਿਲਣੀ ਰਾਜ਼ੀ ਹੋਣਾ, ਤੀਸਰਾ ਰਾਜ਼ੀ ਉਹ ਵੀ ਨਹੀਂ ਹੋਣਾ, ਉਹ ਵੀ ਬੜੀ ਬੜੀ ਤਕਲੀਫਾਂ 'ਚ ਗੁਜ਼ਰਨ ਤੋਂ ਬਾਅਦ ਇਨਸਾਨ ਜੋ ਉੱਥੇ ਪਹੁੰਚਣਾ ਤੋਂ ਆਖਣਾ ਬਿਲਕੁਲ ਇਸ ਕੀ ਮੇਰੇ ਤੋਂ ਰਾਜ਼ੀ ਹੋਈ ਗਈਆਂ ਅਤੇ ਸਭ ਕੁਝ ਇਸ ਕੀ ਹਵਾਲੇ ਕਰ ਦਿੱਤਾ। ਤਾਂ ਆਖਣੇ ਤਾਂ ਜੇ ਤੂੰ ਤਾਲਬ ਰਾਏ ਇਸ਼ਕ ਦਾ ਤਾਂ ਛੱਡ ਵਹਿਮਾਂ ਵਿਸਵਾਸਾਂ, ਫਿਰ ਜਿਹੜਾ ਵਹਿਮ ਵਿਸਵਾਸ ਸ਼ੱਕ ਸ਼ੁਭ ਪੈਣੇ ਸ਼ੁਰੂ ਹੋ ਜਾਣਾ, ਪਤਾ ਨਹੀਂ ਜੀ ਮਤਲਬ ਮਹਬੂਬ ਰਾਜ ਮਤਲਬ ਮਿਲਣੇ ਨੇ ਕੋਈ ਨਹੀਂ ਜੀ, ਕੱਲ੍ਹ ਵੀ ਇਸ ਤਰ੍ਹਾਂ ਸਾਹਿਬ ਫਲਾਣਾ ਦਾ ਸ਼ੱਕ ਸ਼ੁਭ, ਇਹ ਸ਼ੈਤਾਨ ਨਹੀਂ ਜਿਹੜਾ ਇਹ ਰੁਕਾਵਟਾਂ ਇਹ ਬਣਾ। ਔਰ ਇਹ ਜਿਹੜੀ ਮੁਹੱਬਤ ਪਿਆਰ ਹਨ ਜਿਹੜਾ ਇਹ ਜਿਹੜੀ ਮੁਹੱਬਤ ਪਿਆਰ ਮੁਸਬਤ ਸੋਚ ਚੰਗੀਆਂ ਗੱਲਾਂ ਮਤ ਨੇਕ ਨੀਤੀ ਹਰ ਚੀਜ਼ ਜਿਹੜੀ ਹੈ ਇਹ ਬੜੀ ਮਜ਼ੇ ਨੂੰ ਗੱਲ ਦੱਸਾਂ ਕਿ ਇਹ ਦੀਨ ਇਹ ਫਿਤਰੀ ਦੀਨ ਆ ਸਾਡਾ, ਇਹ ਹਰ ਬੰਦੇ ਨੇ ਫਿਤਰਤ ਨੇ ਵਿੱਚ ਚੀਜ਼ਾਂ ਪੱਕੀਆਂ ਬਹੀਆਂ ਗਈਆਂ। ਅੱਛਾ ਮਿਸਾਲ ਹੈ ਜੀ, ਇੱਥੋਂ ਜੇ ਲੋਕ ਮੁਸਲਮਾਨ ਨਹੀਂ ਉਹਨਾਂ ਕੋਈ ਆਪ ਪੁੱਛਿਆ ਪਰ ਮਤਲਬ ਹੈ ਕਿ ਜੈਸੇ ਝੂਠ ਝੂਠ ਮਾਰਿਆ ਬੰਦਾ ਠੀਕ ਆ, ਕਿਆ 8 ਵਜੇ ਟਾਈਮ ਨਮਾਜ਼ਾਂ ਆਪਣਾ ਸ਼ੁਰੂ ਹੋਣਾ ਇਹ ਦਫ਼ਤਰ ਦਾ ਟਾਈਮ 8 ਵਜੇ ਤਾਂ 9 ਵਜੇ ਗੱਛਣ ਠੀਕ ਆ, ਉਸ ਦੌਰਾਨ ਬੜਾ ਗਲਤਾ ਉਹ ਅਸੀਂ 10 ਰੁਪਏ ਕਿਸੇ ਚੀਜ਼ 'ਤੇ 2 ਰੁਪਏ ਨਹੀਂ ਚਾਹੀਦੇ ਹੋ, 8 ਰੁਪਏ ਕੱਪੀ ਕਿਲੋ ਠੀਕ ਆ ਅਸੀਂ ਨਾ ਨਾ ਗਲਤ ਆ ਅਲਾ ਉਸ ਸਾਰੀਆਂ ਚੀਜ਼ਾਂ ਕਿਸ ਦੱਸੀਆਂ ਉਸ ਕੀ ਆਲਰੇਡੀ ਫਿਤਰੀ ਦੀ ਨਾ ਮਤਲਬ ਬਣਾਉਣਾ ਕਿ ਅੱਲਾਹ ਤਾਲਾ ਇਸ ਇਨਸਾਨ ਕੀ ਜਿਹੜਾ ਸਿਖਾਈ ਅਸਮਾਂ ਸਿਖਾਈ ਦੀ ਭੇਜਿਆ ਨਾ ਸਭ ਕੁਛ ਨੇ ਸਿੱਖਿਆ ਵਾ ਉਹ ਇਸ ਅੰਦਰ ਐਸੀ ਚੀਜ਼ ਦੀ ਕਿ ਬਿਲਕੁਲ ਪੂਰੀ ਟ੍ਰੇਨਿੰਗ ਅਸ ਕੀ ਥਈ ਹੈ, ਸਿਰਫ ਅਸੀਂ ਅਸਾਂ ਉਸ ਕੀ ਬਸ ਕੈਦ ਕਰ ਸਕ ਰਹੇ ਹਾਂ ਆਪਣੀ ਕੋਈ ਚੀਜ਼ਾਂ ਐਸੀਆਂ ਸ਼ੈਤਾਨ ਦੀ ਵਜ੍ਹਾ ਤੋਂ ਇਹ ਵਹਿਮ ਵਿਸਵਾਸ ਆ ਜਾਣੇ। ਬਹਰਲ ਜੀ ਤਾਂ ਆਪਣੇ ਹਿੰਮਤ ਦਾ ਲੱਕ ਬਣ ਮੰਮਤ ਰੱਖ ਆਸਾਂ ਪੀਆ ਪਾਸਾਂ, ਤਾਂ ਹਿੰਮਤ ਨਾਲ ਲੱਕ ਬਣੀ ਹਿੰਮਤ ਨਾਲ ਲੱਕ ਬਣਨ ਦਾ ਮਤਲਬ ਹੈ ਕਿ ਹਿੰਮਤ ਕਰ ਜਜ਼ਬਾ ਜੋਸ਼ ਰੱਖ ਔਰ ਆਪਣੇ ਆਪ ਕੀ ਫਿਰ ਜਿਹੜਾ ਉਹ ਸੀਸਾ ਪਲਾਈ ਦੀਵਾਰ ਬਣਾ ਲੈ

0: ਤੇ ਤ੍ਰਿਓ ਸਬਰ ਸਾਂ ਦਾ ਵਾਅਦਾ ਕਰਕੇ ਤੇ ਬਾਪ ਇਜਾਜ਼ਤ ਦਿੱਤੀ ਲਿਖ ਰੱਖੇ ਉਹ ਰੋਜ਼ ਦੋਵਾਂ ਨੇ ਤੇ ਸਨ ਸਮਤ ਤੈ ਮੀਤੀ। ਬਹਰਾਲ ਜੀ ਇਹ ਸ਼ੁਕਰ ਕਾਫ਼ੀ ਟਾਈਮ ਇਸ ਤਰ੍ਹਾਂ ਹੋ ਗਿਆ ਤਾਂ ਅਸਾਂ ਇਹ ਥੋੜ੍ਹੀ ਚੀਜ਼ ਗੱਲ ਬਾਈ ਛੁੜਨੇ ਹਾਂ। ਹੁਣ ਇਸ ਤਰ੍ਹਾਂ ਹੋਇਆ ਕਿ ਉਹ ਅਲਵਿਦਾ ਕਰਨੇ ਪਏ, ਹੁਣ ਚੂੰਕਿ ਵਾਲਦਾ ਸਾਹਿਬਾ ਸੀ ਉਸ ਤਰ੍ਹਾਂ ਉਸਨੂੰ ਘਰ ਦੇ ਅੰਦਰ ਹੀ ਅਲਵਿਦਾ ਕੀਤਾ ਤਾਂ ਉਹ ਬਾਕੀ ਜਿਹੜੀਆਂ ਔਰਤਾਂ ਸੀਆਂ ਬਾਕੀ ਜਿਹੜੇ ਲੋਕ ਸੀ ਉਹ ਉਸਕੀ ਅਲਵਿਦਾ ਕਰਨੇ ਥੋੜ੍ਹੀ ਜਿਹੀ ਬਾਅਦ ਚਲੇ ਗਈ। ਇਸ ਤੋਂ ਕਿਹਾ ਸੀ ਕਿ ਵੈਸੇ ਇਹ ਤੁਹਾਨੂੰ ਇੱਕ ਹੋਰ ਦੱਸਾਂ ਮੈਂ, ਇਹ ਵੀ ਇੱਕ ਸੁਨਤ ਨੇ। ਅਸਾਂ ਤਾਂ ਯਾਰ ਅੱਜ ਕੱਲ੍ਹ ਮੈਂ ਤੁਸੀਂ ਦੱਸਿਆ ਕਿ ਅੱਜ ਹਰ ਚੀਜ਼ ਅਸਾਂ ਆਪਣੇ ਵਾਲੇ ਫਾਇਦੇ ਵਾਲੀ ਜਿਹੜੀ ਸੁਨਤ ਪੜ੍ਹਾਈ ਕੀਤੀ ਤਾਂ ਜਿਹੜਾ ਥੋੜ੍ਹਾ ਜਿਹਾ ਅਸਾਂ ਸਮਝਦੇ ਹਾਂ, ਯਾਨੀ ਮਹਿਮਾਨ ਜੇਕਰ ਘਰ ਆ ਜਾਏ ਤਾਂ ਬੋਝ ਬਿਲਕੁਲ ਨਹੀਂ ਬਣਨਾ ਚਾਹੀਦਾ, ਮਹਿਮਾਨ ਕਾ ਜੋ ਕੁਝ ਉਸਨੇ ਕੋਲ ਹੋ ਹੀ ਸਕਣਾ। ਤਾਂ ਕੋਈ ਅੱਛੀ ਚੀਜ਼ ਤਾਂ ਮਹਿਮਾਨ ਕੀ ਦੇਣੀ ਹੈ ਤਾਂ ਬਹੁਤ ਅੱਛੀ ਗੱਲ ਹੈ, ਇਸ ਮਸਲਾ ਕੋਈ ਨਹੀਂ, ਇਹ ਤਾਂ ਮੁਸਬਤ ਹੀ ਮੁਸਬਤ ਹੈ ਨਾ। ਲੇਕਿਨ ਅਗਰ ਇੱਕ ਆਦਮੀ ਇਸ ਲਿਹਾਜ਼ ਨਾਲ ਮਹਿਮਾਨ ਕੇ ਅਟੈਂਡ ਨਹੀਂ ਕਰਨਾ ਚਾਹੁੰਦਾ ਕਿ ਉਹ ਸਮਝ ਮੇਰੇ ਕੋਲ ਕੁਝ ਨਹੀਂ, ਮਾੜੇ ਹਾਲਾਤ ਬੜੇ ਖਰਾਬ ਹੈ ਅਤੇ ਮੇਰਾ ਮਹਿਮਾਨ ਇੱਕ ਬਾਲਕਸ਼ੀ ਬਾਸੀ ਹੈ, ਇਹ ਚੀਜ਼ਾਂ ਇਹ ਦੁਨੀਆਦਾਰੀ ਨਹੀਂ ਆ। ਤੁਸੀਂ ਦੁਨੀਆਦਾਰੀ ਕੀ ਛੋੜੋ, ਤੁਸੀਂ ਦੀਨਦਾਰੀ ਪੜਾਓ। ਤੁਸੀਂ ਅੱਲਾਹ ਤਾਲਾ ਦੇ ਨਬੀ ਕੀ ਰਾਜ਼ੀ ਕਰਨਾ ਜਾਂ ਤੁਸੀਂ ਇਹਨਾਂ ਦੁਨੀਆਦਾਰਾਂ ਕੀ ਰਾਜ਼ੀ ਕਰਨਾ, ਜੇ ਰਾਜ਼ੀ ਹੋਣਾ ਹੀ ਨਹੀਂ। ਮਹਿਮਾਨ ਕੋਈ ਵੀ ਜਗ੍ਹਾ ਤੁਸਾਂ ਕੋਲ ਲੈਣ ਜੀ, ਤੁਸੀਂ ਉਸਨੇ ਬਹਿਣ ਉੱਠਣ ਦੀ ਕਮੀ ਨਾ ਛੋੜੋ, ਉਸੀ ਤੁਸੀਂ ਖਿਦਮਤ ਵਾਜੋ, ਜੋ ਕੁਝ ਹੋਈ ਸਮਝ ਅੱਗੇ ਰੱਖੋ। ਔਰ ਮਹਿਮਾਨ ਵੀ ਤੁਸੀਂ ਨਾਲ ਪਿਆਰ ਮੁਹੱਬਤ ਕਰਨ ਵਾਲੇ ਮਹਿਮਾਨ ਉਹ ਹੋਣ ਜਿਹੜੇ ਤੁਸੀਂ ਕੀ ਜਾਣਨੇ, ਜੇ ਤੁਸੀਂ ਕੀ ਜਾਣਨੇ। ਲਿਹਾਜ਼ਾ ਤੁਸਾਂ ਅਗਰ ਅਗਰ ਮਹਿਮਾਨ ਬਣੋ ਤਾਂ ਤੁਸੀਂ ਵੀ ਅਗਲੇ ਕੀ ਦੱਸੋ ਕਿ ਜੋ ਕੁਝ ਅਗਰ ਵੈ ਮੌਜੂਦ ਆ ਤਾਂ ਉਹ ਅਸਾਂ ਹਾਜ਼ਰ ਬਾਸ਼ ਲੰਗਰ ਜਿਹੜਾ ਉਹ ਠੀਕ ਹੈ। ਜੇ ਆਪੋ ਕਿਸੇ ਤਾਂ ਤੁਸੀਂ ਬੜੇ ਬੜੇ ਮੁਰਗੇ ਅਤੇ ਬੜੇ ਬੜੇ ਸਿਸਟਮ ਖਾਸੋ ਤਾਂ ਫਿਰ ਮਹਿਮਾਨ ਇਸ ਨੂੰ ਇਹ ਐਕਸਪੈਕਟ ਹੋ ਸੀ ਕਿ ਮੈਂ ਜੁੜਿਆ ਤੁਸੀਂ ਕੁਝ ਹਾਸਲ ਹੋ ਸੀ। ਲਿਹਾਜ਼ਾ ਹਰ ਚੀਜ਼ ਨਹੀਂ, ਅੱਜ ਕੱਲ੍ਹ ਸਿਹਤ ਨਹੀਂ, ਬਿਮਾਰੀਆਂ ਨਹੀਂ, ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਸਿਹਤ ਇਸੇ ਚੀਜ਼ ਨਹੀਂ ਹੈ ਕਿ ਆਪਣੀ ਗਜ਼ਾ ਜਿਹੜੀ ਹੈ ਠੀਕ ਕਰੋ। ਸਾਦਾ ਗਜ਼ਾ ਖਾਓ, ਨਬੀ ਪਾਕ ਸਾਹਿਬ ਸਲਮ ਦੱਸਿਆ ਜਿਹੜਾ ਤਿੱਬੇ ਨਬੀ ਤੋਂ ਪੜ੍ਹੋ, ਅਗਰ ਉਹ ਗਜ਼ਾ ਜਿਹੜੀ ਅਸਾਂ ਅੱਜ ਉਹ ਖਾਈਏ, ਭਾਈ ਰੋਟੀ ਅਸਾਂ ਇਤਨੀ ਖਾਈਏ ਜਿਤਨੇ ਅਸਾਂ ਖਾਈ ਰਹੇ, ਪਤਾ ਲੱਗਾ ਅਸਾਂ ਜੇ ਪੇਟ ਭੁਖਾਲੀ ਆ ਤਾਂ ਬਿਮਾਰੀ ਹੋਣੀ ਹੀ ਨਹੀਂ। ਫਿਰ ਕਿਸ ਤਰੀਕੇ ਸਾਹਿਬ ਅਸਾਂ ਕਿਸ ਤਰ੍ਹਾਂ ਬੇਤ ਖਾਣੇ ਸੀ, ਕਿਸ ਸਿਸਟਮ ਸਾ, ਉਹ ਸਾਰੀ ਚੀਜ਼ਾਂ ਮੈਂ ਹੁਣ ਦੀਨ ਮੁਕੰਮਲ ਜ਼ਾਬਤਾ ਹਯਾਤ ਇਹ ਹਨ ਜੀ। ਉਹ ਕਿਸੇ ਜਗ੍ਹਾ ਪਰ ਕਿਸੇ ਜਾਈ ਨਹੀਂ, ਕਸਰਤ ਛੋੜੀ ਨਹੀਂ ਨਾ ਲੱਤਾਂ ਤਾਂ ਅੱਲਾ ਨਬੀ, ਕਸਰ ਸਾਰੇ ਵਿੱਚ ਆ ਗਈ। ਅਸਾਂ ਚੀਜ਼ਾਂ ਅਸਾਂ ਗਲਤ ਹੋ ਗਏ ਹਾਂ, ਅਸਾਂ ਆਪਣੀ ਮਰਜ਼ੀ ਨਾਲ ਚੀਜ਼ਾਂ ਰੋਟੀ ਵੀ ਖਾਣੀ ਸ਼ੁਰੂ ਕਰ ਦਿੱਤੀ, ਪੀਣੀ ਵੀ ਸ਼ੁਰੂ ਕਰ ਦਿੱਤੀ, ਸਭ ਕੁਝ ਗਲਤ ਮਲਤ ਸਾਰਾ, ਉਹ ਚੀਜ਼ਾਂ ਸ਼ੁਰੂ ਹੋ ਗਈਆਂ ਤਾਂ ਫਿਰ ਖਰਾਬੀ ਤਾਂ ਪੈਦਾ ਹੋਈ। ਲਿਹਾਜ਼ਾ ਮੈਂ ਸਮਝਦਾ ਕਿ ਅਗਰ ਅਮਲ ਕਰਨੇ ਹੋ ਤਾਂ ਪੂਰੇ ਅਮਲ ਕਰੋ ਤਾਂ ਨਿਜ਼ਾਮ ਠੀਕ ਹੋ ਜਾਸੀ ਜੀ। ਸਾਦਾ ਗਜ਼ਾ ਖਾਸਾ ਤਾਂ ਮਹਿੰਗਾਈ ਵੀ ਕੰਟਰੋਲ ਹੋ ਜਾਸੀ ਹੈ ਜੀ। ਤਾਂ ਕੋਈ ਅੱਜ ਕੱਲ੍ਹ ਹੁਣ ਗੁਜ਼ਾਰਾ ਹੀ ਕਰਨਾ ਨਾ, ਅਗਰ ਗੁਜ਼ਾਰਾ ਬੰਦਾ ਇਨਸਾਨ ਗੁਜ਼ਾਰਾ ਕਰੇ ਤਾਂ ਅੱਲਾਹ ਤਾਲਾ ਨੂੰ ਨਿਜ਼ਾਮ ਰੋਜ਼ੀ ਦੇਣਾ ਪੈਣਾ, ਬੰਦਾ ਗੁਜ਼ਾਰਾ ਕਰ ਸਕਣਾ ਨਾ। ਲੇਕਿਨ ਅਗਰ ਬੰਦਾ ਇਹ ਸੋਚਿਆ ਕਿ ਨਹੀਂ ਜੀ ਮੈਂ ਹੁਣ ਆਹੀ ਪੈਮਾਣੇ ਨਾਲ ਸਿਸਟਮ ਕਰਾਂ ਤਾਂ ਫਿਰ ਤਾਂ ਬੜਾ ਮੁਸ਼ਕਲ ਹੈ। ਲੇਕਿਨ ਬਾਰਾ ਚਲੋ ਅੱਛਾ ਜੀ, ਉਹ ਜਨਾ ਅਸਾਂ ਗੱਲ ਕਰਨੇ ਸੀ ਕਿ ਬਾਪ ਬੇਟੇ ਦਾ ਡੇਰਾ ਹੋਇਆ ਆ ਕੇ ਨਦੀ ਕਿਨਾਰੇ, ਤਾਂ ਮੀਰ ਵਜ਼ੀਰ ਉਮਰਾ ਸ਼ਹਿਜ਼ਾਦੇ ਅਤੇ ਨਾਲੇ ਆਏ ਸਾਰੇ। ਹੁਣ ਉੱਥੇ ਜੀ ਬਾਪ ਬੇਟਾ ਜਿਹੜਾ ਉਹ ਯਾਨੀ ਡੇਰਾ ਹੋਣੇ ਨੇ, ਮਤਲਬ ਇਹ ਆ ਕਿ ਜਿਹੜਾ ਉੱਥੇ ਮਿਲੇ ਔਰ ਉਹ ਸਾਰੇ ਇੱਥੇ ਉੱਥੇ ਆਣੀ ਤਾਂ ਉਹਨਾਂ ਨੇ ਮੁਲਾਕਾਤ ਹੋਈ। ਵਾਲਦ ਸਾਹਿਬ ਉਸਕੀ ਅਲਵਿਦਾ ਕਰਨ ਦੇ ਆਏ ਹੈ ਜੀ, ਉੱਥੇ ਆਏ ਬਾਹਰ ਖਲਤੇ ਉਸਕੀ ਅਲਵਿਦਾ ਕੀਤਾ ਨੇ, ਤਾਂ ਉੱਥੇ ਉਹਨਾਂ ਨੂੰ ਡੇਰਾ ਵਾਵਾ ਇਕੱਠੇ ਹੋਏ ਉੱਥੋਂ ਉਹਨਾਂ ਯਾਨੀ ਥੋੜ੍ਹਾ ਜਿਹਾ ਸ਼ਹਿਰੋਂ ਬਾਹਰ ਨਿਕਲੀ ਤਾਂ ਉਸ ਵਾਂ ਜਿੱਥੇ ਦਰਿਆ ਸ਼ਾਹ ਸ਼ੁਰੂ ਹੋਣਾ ਉੱਥੇ ਕੋਲ ਕਾਲਗੁਰ ਗਏ ਹੋ ਸਮਝ ਜਿਸ ਤਰ੍ਹਾਂ ਵੀ ਆ। ਯਾਨੀ ਦੇਖੋ ਇਹ ਵਾਲਦ ਸਾਹਿਬ ਨੇ ਵੀ ਇੱਕ ਬੜਾ ਮੁਕਾਮ ਹੈ ਔਰ ਵਾਲਦ ਸਾਹਿਬ ਬੇਟੇ ਕੀ ਉੱਥੇ ਛੁੜਨੇ ਦੇ ਆਏ। ਹੁਣ ਵੀ ਦੱਸੋ ਅੱਜ ਨਾ ਜਿਹੜਾ ਬੇਟਾ ਆ ਉਹ ਵਾਲਦ ਸਾਹਿਬ ਛੁੜਨੇ ਤਾਂ ਗਏ ਸੀ ਇਸ ਤਰ੍ਹਾਂ, ਤਾਂ ਕੋਈ ਗੱਲ ਹੈ ਨਾ। ਵਾ ਬਿਲ ਵਾਲਦੈਨ ਇਹਸਾਨ ਆ, ਔਰ ਵਾਲਦੈਨ ਨਾਲ ਨੇਕੀ ਕਰੋ। ਮੈਂ ਸਮਝਦਾ ਹਾਂ ਅੱਜ ਅਗਰ ਸਾਡਾ ਪੈਗਾਮ ਆ, ਅਗਰ ਇੱਕ ਅੱਜ ਨੇ ਬੱਚੇ ਅੱਜ ਨੇ ਔਲਾਦ ਜਿਹੜੀ ਹੈ ਵਾਲਦੈਨ ਨਾਲ ਨੇਕੀ ਨਹੀਂ ਕਰਨੇ, ਵਾਲਦੈਨ ਨਾਲ ਭਲਾਈ ਨਹੀਂ ਕਰਨੇ, ਵਾਲਦੈਨ ਖਿਦਮਤ ਨਹੀਂ ਕਰਨੇ, ਵਾਲਦੈਨ ਕੀ ਤਕੜੇ ਸੁਣਨੇ ਨਹੀਂ, ਵਾਲਦੈਨ ਕੀ ਅਲਵਿਦਾ ਨਹੀਂ ਕਰਨੇ, ਵਾਲਦੈਨ ਨਾਲ ਸਮਾਨ ਚਾਹੀਦੀ ਗੱਡੀ ਨਹੀਂ ਰੱਖਣੇ, ਮਤਲਬ ਵਾਲਦੈਨ ਨਹੀਂ ਹੈਲਪ ਨਹੀਂ ਕਰਨੇ। ਅੱਲਾ ਬੜੀ ਸਿੰਪਲ ਬਾਤ ਹੈ, ਵਾਲਦੈਨ ਤਾਂ ਬੁੱਢੇ ਹੋ ਗਏ, ਉਹਨਾਂ ਜ਼ਿੰਦਗੀ ਦੇ 5-10 ਸਾਲ ਲੋਕ ਗੁਜ਼ਾਰੀ ਛੱਡ ਰਹੇ, ਵਕਤ ਗੁਜ਼ਾਰ ਦੇਣਾ ਉਹਨਾਂ ਨੇ, ਖੁਆਇਸ਼ ਰਹੀ ਕੋਈ ਨਹੀਂ, ਉਹਨਾਂ ਦੀ ਖੁਆਇਸ਼ਾਂ ਤਾਂ ਹੈ ਨਹੀਂ ਕੋਈ, ਉਹਨਾਂ ਖੁਆਇਸ਼ ਪੂਰੀਆਂ ਕੀਤੀਆਂ ਹੋਣਾ। ਲੇਕਿਨ ਪਰੇਸ਼ਾਨੀ ਉਹਨਾਂ ਕੀ ਹੋਣੀ ਕਿ ਥੋੜ੍ਹੇ ਟਾਈਮ ਇਸ ਬਾਤ ਨੂੰ ਨਹੀਂ ਅਗਲਾ ਉਦੋਂ ਜਾ ਸੀ, ਔਰ ਉਹਨਾਂ ਦੀ ਔਲਾਦ ਵੀ ਉਸੇ ਤਰ੍ਹਾਂ ਹੀ ਕਰਸੀ ਜਿਸ ਤਰ੍ਹਾਂ ਉਹਨਾਂ ਆਲਰੇਡੀ ਕਰਨੇ ਦੀ, ਠੀਕ ਹੈ ਨਾ ਜੀ। ਯਾਨੀ ਜੈਸਾ ਰਸ ਹੋਣਾ ਐਸਾ ਹੀ ਕੱਟ ਸੋ ਹੈ ਜੀ, ਜਿਸ ਤਰ੍ਹਾਂ ਬੰਦਾ ਰਹਿਣਾ ਨਾ, ਐਸ ਯੂ ਸੋ ਸੋਸ਼ਲ ਯੂ ਰੀਪ ਆਲੇ ਗੁਰੇ, ਕਿ ਜਿਸ ਤਰ੍ਹਾਂ ਰਸ ਉਸ ਤਰ੍ਹਾਂ ਇਕੱਠੀ ਗਿਣਸੋ, ਅਦਲ ਨਾਲ ਬਦਲਾ ਜਿਹੜਾ ਮਤਲਬ ਹੈ, ਯਾਨੀ ਅਦਲੇ ਦਾ ਬਦਲਾ ਮਿਲ ਜਾ ਸੀ, ਜਿਹੜਾ ਕੰਮ ਕੁਛ ਬਦਲਾ ਉਸ ਵੇਲੇ ਮਿਲ ਸੀ, ਦੁਨੀਆਂ ਵਿੱਚ ਹੀ ਮਿਲ ਜਾ ਸੀ। ਅੱਗੇ ਤਾਂ ਗੱਲ ਬਾਅਦ ਨਹੀਂ ਹੈ ਨਾ, ਅੱਗੇ ਪ੍ਰੇਮ ਜੀ ਗੱਲ ਦੱਸਿਆ ਅਲੇ ਕੋਰਸ ਦੇ ਸਮੇਂ ਕਈ ਵਾਰ ਆਪਣੇ ਫਾਰਮੂਲੇ ਸੋਚਣੇ ਨਹੀਂ ਨਹੀਂ ਜੀ ਨਹੀਂ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਅੱਗੇ ਪਿੱਛੇ ਮੈਂ ਤੁਸੀਂ ਦੱਸਿਆ ਕਿ ਅੱਲਾਹ ਤਾਲਾ ਜਿਸ ਤਰ੍ਹਾਂ ਹਰ ਬਾਰਿਸ਼ ਦੱਸਿਆ ਨਾ ਉਸੇ ਤਰ੍ਹਾਂ ਵੀ ਸੀ ਅੱਲਾਹ ਨਬੀ ਜਿਸ ਤਰ੍ਹਾਂ ਫਰਮਾਇਆ ਉਸੇ ਤਰ੍ਹਾਂ ਸੀ ਇਹ ਜਿਹੜਾ ਥੋੜ੍ਹਾ ਬਹੁਤਾ ਸਭ ਕੁਝ ਕਿਤਾਬ ਨੇ ਆਪਣੇ ਦੱਸਾਂ ਮਰਜ਼ੀ ਵਾਲਾ ਕਿਤਾਬ ਗੱਲ ਸਮਝ ਨਹੀਂ ਆਈ ਸੀਗੀ ਗੱਲ ਸਮਝ ਨਹੀਂ ਆਈ ਯਾਦ ਰੱਖਿਆ ਵੀ ਇੱਕ ਮਿਸਾਲ ਜੀ ਇੱਕ ਬੰਦੇ ਪੰਜ ਜਮ੍ਹਾਂ ਪੰਜ ਦਸ ਨੇ ਇੱਕ ਟੀਚਰ ਸੁਣ ਰਿਹਾ ਪੰਜ ਜਮ੍ਹਾਂ ਪੰਜ ਦਸ ਜਵਾਬ ਆ ਨੰਬਰ ਸੀ ਦਸ ਮਿਲਣੇ ਸੀ ਇੱਕ ਬੰਦੇ ਲਿਆ ਪੰਜ ਮਨਫੀ ਪੰਜ ਸਿਫਰ ਜਵਾਬ ਲਿਖਿਆ ਹੁਣ ਵੀ ਦੱਸੋ ਪਰਚਾ ਦੀ ਤਾਂ ਆਖਿਆ ਮੈਂ ਨੰਬਰ ਪੂਰੇ ਦਸ ਲੱਭ ਸਣ ਲੱਭੀ ਜਾ ਸਣ ਇੱਕ ਆਮ ਕਾਮਨ ਸੈਂਸ ਦੀ ਗੱਲ ਹੈ ਜੀ ਬਾਕੀ ਲੰਮੀ ਗੱਲ ਛੋੜ ਦਿਓ ਨਹੀਂ ਹੋ ਸਕਣਾ ਹੁਣ ਜਿਹੜੀ ਅਸਾਂ ਆਖਦੇ ਹਾਂ ਨਾ ਅੱਗੇ ਉਹ ਸਾਰੀ ਚੀਜ਼ਾਂ ਅੱਲਾ ਦੀ ਜ਼ਾਤ ਹੋਰ ਜਾਤ ਹੈ ਅੱਲਾ ਚਾਹੇ ਸਾਰਿਆਂ ਨੂੰ ਵੈਸੇ ਹੀ ਬਾਖਿਦ ਹੈ ਲੇਕਿਨ ਜਿਸ ਕੀ ਬਖਸ਼ਣਾ ਉਸਕੀ ਤੋਫੀਕ ਵੀ ਦੇਣਾ ਨਾਲ ਉਸਕੀ ਤੋਫੀਕ ਦੇਣਾ ਮੈਂ ਤੁਸੀਂ ਦੱਸਿਆ ਨਹੀਂ ਕਿ ਇੱਕ ਹੀ ਬੰਦਾ ਨੇਕੀ ਕਰ ਛੁੜਿਆ ਜੀ ਉਹ ਇੱਕ ਹੀ ਚੰਗਾ ਕੰਮ ਸ਼ੁਰੂ ਕਰਦੇ ਨਾ ਲੇਕਿਨ ਕਰੇ ਅਮਲੀ ਕੰਮ ਇਹ ਜ਼ਬਾਨੀ ਕਲਾਮੀ ਵਾਲਾ ਨਹੀਂ ਅਸਾਂ ਮੁਸਲਮਾਨ ਵੀ ਜ਼ਬਾਨੀ ਨਮਾਜ਼ੀ ਵੀ ਜ਼ਬਾਨੀ ਅੱਜ ਵੀ ਨਮਾਜ਼ ਜ਼ਬਾਨੀ ਕਲਾਮੀ ਅਸਤਗਫਰੁੱਲਾ ਜੀ ਅੱਲਾਹ ਤਾਲਾ ਮਾਫ਼ ਫਰਮਾਇਆ ਰੋਜ਼ੇਦਾਰ ਵੀ ਜ਼ਬਾਨੀ ਯਾਨੀ ਮਤਲਬ ਇਹ ਸਾਰੀਆਂ ਚੀਜ਼ਾਂ ਕੁਰਾਨ ਪਾਕ ਨੇ ਮਸਲੇ ਕਰਸਾਂ ਪੜ੍ਹਨੇ ਕੋਈ ਨਾ ਉਸਕੀ ਜਿਹੜਾ ਪੜ੍ਹਸਾਂ ਤਾਂ ਸਮਝਣੇ ਉਸਕੀ ਕੋਈ ਨਾ ਸਮਝਣੇ ਦੀ ਕੋਸ਼ਿਸ਼ ਵੀ ਨਾ ਕਰ ਲਗੇ ਹੈਂਜੀ ਮਤਲਬ ਹੈ ਕਿ ਇਹ ਸਭ ਚੀਜ਼ਾਂ ਜ਼ਬਾਨੀ ਕਲਾਮੀਆਂ ਅਤੇ ਇਹਦੀ ਅਮਲੀ ਧਾਰੇ 'ਚ ਇਸਕੀ ਆੜੋ ਇਹ ਅਮਲੀ ਧਾਰੇ 'ਚ ਅਣਸੋ ਅਤੇ ਥਿਊਰੀ ਅਤੇ ਪ੍ਰੈਕਟੀਕਲ ਦੋਵੇਂ ਬਰਾਬਰ ਸੋ ਤਾਂ ਪਾਸ ਬੰਦਾ ਬਣਾਓ ਥਿਊਰੀ ਨੇ ਪੂਰੀ ਕਿਤਾਬ ਇਸ ਜ਼ਬਾਨੀ ਠੀਕ ਨਹੀਂ ਨਾ ਅਮਲ ਕੋਈ ਨਾ ਕਰੇ ਪਾਸ ਨਹੀਂ ਹੋ ਸਕਣਾ ਯਾਦ ਰੱਖਿਆ ਵੀ ਅਸਾਂ ਸਾਇੰਸ ਪੜ੍ਹਾਉਣੇ ਹਾਂ ਤਾਂ ਸਾਇੰਸ ਨਾਲ ਸਿਸਟਮ ਅਗਰ ਚਾਹੀ ਸਾਇੰਸੀ ਦੌਰ ਆ ਅੱਸੀ ਨੰਬਰ ਅਗਰ ਪੇਪਰ ਨੇ ਤਾਂ ਅੱਸੀ 'ਚੋਂ ਅੱਸੀ ਚਾਹੀ ਕਿਹੜਾ ਅਤੇ ਪ੍ਰੈਕਟੀਕਲ ਅਗਰ ਵੀਹ ਨੰਬਰ ਸੀ ਤਾਂ ਵੀਹ 'ਚੋਂ ਕਮੋ ਬੇਸ਼ ਵੀ ਤੁਸੀਂ ਸੱਤ ਅੱਠ ਨੰਬਰ ਉਸਕੀ ਚਾਹੀਦੇ ਹੋਣੇ ਸੀ ਤਾਂ ਅਗਰ ਉਸਨੇ ਪ੍ਰੈਕਟੀਕਲ ਜ਼ੀਰੋ ਆ ਤਾਂ ਅੱਸੀ ਉਸਨੇ ਗਏ 'ਚ ਫਾਰਗ ਹੋਈ ਕੁਝ ਨਹੀਂ ਲੱਭਾ ਸੀ ਕਿਉਂਕਿ ਉਸ ਇੱਥੋਂ ਉਸਕੀ ਕਾਮਯਾਬੀ ਦੋਵਾਂ 'ਚ ਬੜੀ ਜ਼ਰੂਰੀ ਸੀ ਲਿਹਾਜ਼ਾ ਥਿਊਰੀ ਨੇ ਨਾਲ ਲੱਗਿਆ ਪ੍ਰੈਕਟੀਕਲ ਆ ਔਰ ਇਹ ਜਿਹੜਾ ਸਾਰਾ ਇਸਲਾਮ ਆ ਇਹ ਤਾਂ ਫਤਿਹ ਹੀ ਅਮਲੀ ਦੀਨ ਆ ਇਹ ਜੇ ਕਿ ਚੀਜ਼ ਦੱਸਿਆ ਗਿਆ ਸੱਚ ਜ਼ਬਾਨ ਨਾਲ ਦੱਸਿਆ ਗਿਆ ਸੱਚ ਬੋਲਣਾ ਚਾਹੀਦਾ ਪਤਾ ਲਈ ਗਿਆ ਹੁਣ ਉਸ ਨਾਲ ਅਮਲ ਉਸ ਜਿਹਨੇ ਸੱਚ ਅਮਲ ਕਰਕੇ ਦੱਸਾਂ ਤਾਂ ਬਹਰਹਾਲ ਰੋਂਦੇ ਰੋਂਦੇ ਮਿਲ ਰੋਂਦੇ ਮਿਲ ਮਿਲ ਵਧੀਆ ਆਉਂਦੇ ਸਾਰੇ ਲੋਕ ਮਿਸਰ ਦੇ ਚੁੰਮ ਜ਼ਮੀਨ ਸਰ ਧਰਦੇ ਪੈ ਰਹੇ ਵੱਡੇ ਵੱਡੇ ਸਰ ਕਰਦੇ ਮਤਲਬ ਸ਼ਹਿਜ਼ਾਦਾ ਸਾ ਬਾਦਸ਼ਾਹ ਬੇਟਾ ਸਾ ਤਾਂ ਬੜੇ ਬੜੇ ਲੋਕ ਵਧੀਆ ਆਉਣੇ ਪਏ ਵਧੀਆ ਸੀ ਮਰਾਦੇ ਅਲਵਿਦਾ ਹੋਣੇ ਪਏ ਉਸਕੀ ਮਿਲੀ ਅਤੇ ਆਪਣੇ ਤਰ ਕਿਨਾਰੇ ਜੁੜਨੇ ਪਏ ਅਤੇ ਸੈਫਨ ਮਲੂਕ ਜਿਹੜਾ ਸ਼ਹਿਜ਼ਾਦਾ ਆ ਉਹ ਉਸਕੀ ਮਿਲਣੇ ਜੁਲਣੇ ਪਏ ਔਰ ਜਿਹੜਾ ਉਹ ਜ਼ਮੀਨ ਉਸਕੀ ਆਉਣੇ ਚੁੰਮ ਜ਼ਮੀਨ ਸਰ ਧਰਦੇ ਪੈ ਰਹੇ ਮਤਲਬ ਉਸਨੇ ਪੈਰਾਂ 'ਚ ਚੁੰਮਣੇ ਜ਼ਮੀਨ ਸਰ ਸਜਦਾ ਕਰ ਅਸਲ ਬਾਤ ਇਹ ਸੀ ਕਿ ਕਿਸੇ ਦੌਰ ਦੇ ਅੰਦਰ ਇਹ ਜਿਹੜਾ ਸਜਦਾ ਅਦਬ ਸਨ ਇਹ ਮੌਜੂਦ ਰਿਹਾ ਕਈ ਉਮਤਾਂ ਵਿੱਚ ਠੀਕ ਹੈ ਜੀ ਉਹ ਫਿਰ ਅਦਬ ਨਾਲ ਸਜਦਾ ਜਿਹੜਾ ਸਾ ਉਹ ਵੀ ਹੋਣਾ ਰਿਹਾ ਅਤੇ ਬਹਰਹਾਲ ਇਹ ਆ ਵੀ ਹੁਣ ਮੌਜੂਦਾ ਜਿਹੜਾ ਇਹ ਸਜਦਾ ਕੋਈ ਨਹੀਂ ਨਬੀ ਪਾਕ ਫਰਮਾਇਆ ਕਿ ਮੇਰੀ ਅਗਰ ਸਜਦਾ ਰਵਾ ਹੋਣਾ ਤਾਂ ਮੈਂ ਬੀਵੀ ਕੇ ਹੁਕਮ ਦਿਆਂ ਕਿ ਆਪਣੇ ਖਾਵਨ ਕੀ ਸਜਦਾ ਕਰਨ ਬਹਰਹਾਲ ਇਹ ਅੱਲਾਹ ਦਾ ਨਿਜ਼ਾਮ ਸਾ ਲੇਕਿਨ ਅੱਲਾਹ ਦੇ ਨਬੀ ਨਾਲ ਇੱਕ ਨਿਜ਼ਾਮ ਸਾ ਯਕੀਨ ਕਰ ਸੋ ਕੁਝ ਚੀਜ਼ਾਂ ਐਸੀ ਮੈਂ ਤੱਕਣਾ ਆ ਕਿ ਅੱਲਾਹ ਤਾਲਾ ਨੇ ਇਤਨਾ ਬੜਾ ਕਰਮ ਆ ਨਬੀ ਪਾਸ ਨਜ਼ਰੇ ਕਰਮ ਹੈ ਉਲੀਆ ਅਜ਼ਮ ਮਤਲਬ ਹੈ ਜਿਹਨੇ ਨਬੀ ਅੰਬੀਆ ਕਰਾਮ ਨੇ ਨਜ਼ਰੇ ਕਰਮ ਹੈ ਔਰ ਅੱਗੇ ਵਧੀਆ ਬਜ਼ੁਰਗਾਂ ਤੱਕ ਤਾਂ ਨਿਜ਼ਾਮ ਅੱਗੇ ਪਹੁੰਚਿਆ ਯਕੀਨ ਕੁਝ ਐਸੀਆਂ ਚੀਜ਼ਾਂ ਸੀਆਂ ਜਿਹੜੀਆਂ ਲਾਜ਼ਮ ਹੋ ਜਾਣੀਆਂ ਇਹ ਮੁਲ ਦੁਨੀਆ ਮੁਲ ਕਿਸਾ ਚੱਲਿਆ ਬ੍ਰਹਿਮ ਅਸਲਮ ਆਖਿਆ ਖਾਬ ਤੱਕ ਬੇਟੀ ਕੁਰਬਾਨੀ ਹੈ ਅਗਰ ਇਹ ਲਾਗੂ ਹੋ ਜਾਣੀ ਤਾਂ ਨਿਜ਼ਾਮ ਕਿਆ ਹੋਇਆ ਅੱਲਾਹ ਦਾ ਸ਼ੁਕਰ ਅਦਾ ਕਰੋ ਉਸ ਬੜੀ ਅਜ਼ਮਾਇਸ਼ ਮਤਾਣੀ ਬਹਿ ਇਸੇ ਤਰ੍ਹਾਂ ਇਹ ਜਿਹਾ ਸਾ ਕਿ ਬੀਵੀ ਸਜਦਾ ਔਰਤ ਮਤਲਬ ਖਾਵੰਦ ਕੀ ਕਰੇ ਆ ਹੁਕਮ ਦੇ ਆ ਹੁਣ ਵੀ ਦੱਸੋ ਕਿ ਕਿਆ ਇਹ ਨਿਜ਼ਾਮ ਕਰਾਉਣਾ ਇਸ ਤਰ੍ਹਾਂ ਹੱਲ ਕਿਵੇਂ ਆ ਅੱਲਾਹ ਤਾਲਾ ਅਸਾਂ ਕੀ ਬੜੇ ਅਜ਼ਮਾਇਸ਼ 'ਚੋਂ ਬੜੀਆਂ ਸਾਡੀਆਂ ਭੈਣਾਂ ਬੱਚੀਆਂ ਕੀ ਯਾਨੀ ਉਹਨਾਂ ਕੀ ਅਜ਼ਮਾਇਸ਼ 'ਚੋਂ ਅੱਲਾਹ ਪਾਕ ਜਿਹੜਾ ਉਹ ਨਹੀਂ ਬਹਿਆ ਵਰਨਾ ਯਕੀਨ ਕਰੋ ਇੱਕ ਨਕਸ਼ਾ ਹੀ ਹੋਰ ਬਹਿਆ ਇਹ ਨਕਸ਼ਾ ਹੀ ਹੋਰ ਬਹਿਆ ਲਿਹਾਜ਼ਾ ਅੱਲਾਹ ਨੂੰ ਸ਼ੁਕਰ ਅਦਾ ਕਰਿਆ ਕਰੋ ਸ਼ੁਕਰ ਅੱਲਾਹ ਨਾ ਇਸੇ ਤਰ੍ਹਾਂ ਹੀ ਹੋਣਾ ਉਸਨੇ ਹੁਕਮ ਮੁਤਾਬਕ ਜ਼ਿੰਦਗੀ ਗੁਜ਼ਾਰੋ ਬਹਰਹਾਲ ਟਾਈਮ ਬੜਾ ਨਜ਼ਦੀਕ ਹੈ ਜੀ ਅਤੇ ਉਹ ਅੱਗੇ ਅੱਗੇ ਸਾਧ ਨਾਲ ਵਜ਼ੀਰ ਹੋਇਆ ਸੀ ਸੈਫ ਮਲੂਕ ਸ਼ਹਿਜ਼ਾਦਾ ਚਾਹੀ ਰਿਜ਼ਕ ਮੁਹਾਰ ਉੱਠ ਚੱਲੇ ਜਿੱਤ ਵੱਲ ਰੱਬ ਅਰਾਦਾ ਉਹ ਸ਼ਹਿਜ਼ਾਦਾ ਵੀ ਨਾਲ ਸੀ ਯਾਨੀ ਵਜ਼ੀਰ ਦਾ ਬੇਟਾ ਅਤੇ ਇਹ ਉਸਕੀ ਨਾਲ ਜਿਹੜਾ ਉਹ ਸ਼ਹਿਜ਼ਾਦੇ ਦਾ ਲਿਆ ਨੇ ਉਹ ਸਾਰੇ ਉਹ ਇੰਚਾਰਜ ਉਹ ਹੀ ਸਾ ਸਭ ਕੁਝ ਲਸ਼ਕਰ ਲਸ਼ਕਰ ਜਿਤਨੇ ਵੀ ਇਹ ਸਾਰਾ ਤਕੜੇ ਸੁਣਨੇ ਵਾਲਾ ਬੰਦਾ ਵਾ ਜੀ ਉਹ ਮਤਲਬ ਜ਼ਹਿਰੀ ਕਿ ਆਸ਼ਕ ਆ ਉਹ ਤਾਂ ਆਪਣੇ ਰਸਤੇ ਪਰ ਜਾਈਦੇ ਅਤੇ ਇਹ ਨਾਲ ਜਿਹੜੀ ਹੈਲਪ ਯਾਰ ਮਦਦ ਇਮਦਾਦ ਕਰਨ ਵਾਸਤੇ ਅਤੇ ਦੌਲਤ ਲਸ਼ਕਰ ਮਾਲ ਖਜ਼ਾਨੇ ਸਭ ਅਸਬਾਬ ਬਲੇਵੇ ਅੱਛਾ ਬਲੇਵੇ ਜੀ ਅਤੇ ਸਾਧ ਦੇ ਹਵਾਲਾ ਕੀਤੇ ਅਤੇ ਉਹ ਲੇਵੇ ਦੇਵੇ ਅੱਛਾ ਮਤਲਬ ਇਹ ਸਾ ਕਿ ਦੌਲਤ ਲਸ਼ਕਰ ਸ਼ਹਿਜ਼ਾਦੇ ਦੀ ਡਿਊਟੀ ਜਿਹੜੀ ਹੈ ਉਹ ਜਿਹੜਾ ਵਜ਼ੀਰ ਦਾ ਬੇਟਾ ਸਾ ਸਾਧ ਉਹਦੀ ਡਿਊਟੀ ਜੀ ਸੀ ਕਿ ਸਾਰਾ ਲੈਣਾ ਦੇਣਾ ਸਾਰਾ ਅੱਗੇ ਪਿੱਛੇ ਹਿਸਾਬ ਕਿਤਾਬ ਸਾਰਾ ਤੁਹਾਡੇ ਜ਼ਿੰਮੇ ਆ ਇਹ ਆਸ਼ਕ ਆ ਇਸ ਆਸ਼ਕ ਹੀ ਅੱਗੇ ਸਫ਼ਰ ਜਾਣਦਾ ਅਤੇ ਤਰਿਆਂ ਬਰਸਾਂ ਦਾ ਵਾਅਦਾ ਕਰਕੇ ਬਾਪ ਇਜਾਜ਼ਤ ਦਿੱਤੀ ਲਿਖ ਰੱਖੇ اور روز دعاؤں نے تے سن سمت بیٹھی. بہرحال جی یہ چونکہ آخری شعر رہ گیا, بہرحال جی بات یہ کہ جو بھی گل بات کی تھی اللہ پاک اساں کی ادائن سی فرمایا جی, غلطی نہیں معذرت, پتہ نہیں کوئی آواز بھی کیسی سی کس طرح گیان جی. میں انشاءاللہ ماسٹر زاق جی مجھے اجازت دیو اگلے ہفتے جی ہاں. بہرحال میاں صاحب فرماندے وہ سدا بہار نہیں اس باغ ہے تے کدی خزاں نہ آوے, او ون فیض ہزاراں تائیں ہر بھکھا پھل کھاوے. اللہ والا جی جتنے لوگ دو سباب سارے نال ٹک ٹاک نظریہ سے, چونکہ فیس بک سارے کوئی نہیں سی, جتنے بھی سے لوگ انہیں میسج کیتے انہیں اپنے پیغام بچائے انہیں سارے بہت بہت شکریہ. اللہ پاک تھانے علم و عمل برکت نصیب فرمان جی, یہ محبت پیار رشتہ قائم رہے. انشاءاللہ اگلے ہفتے ضرور ملاقات ہوسی. ماسٹر زاق اجمل کی اجازت دیو پیغام سخن پروگرام انشاءاللہ. غلطی گستاخی نہیں معذرت جی. فی مونر
1: السلام علیکم, میں نعیم ازاروی اور تسا سن رہے ہو لنک ایف ایم.
2: Lizzie Solicitors is one of the established law firms in Sheffield, Firth Park. We provide quality, dedicated legal services to include residential and commercial conveyancing, wills and probate, power of attorneys, sale and purchase of businesses, commercial leases, immigration and estate planning, multilingual staff, competitive prices. Please call us on 0114 308 2727 or visit us online, lizziasolicitors.co.uk. Mazia Solicitors is trading style of affinity, 7 Law Solicitors, regulated by Solicitors Regulation Authority.
3: اگر آپ کی ٹیکسی, منی کیب, پرائیویٹ کرایہ پر لینے والی گاڑی یا پریسٹیج کار حادثے کا شکار ہوئی ہے, آپ کو کلیم ٹیم سے بات کرنے کی ضرورت ہے. وہ مقامی ماہرین جو شیفیلڈ اور آس پاس کے علاقوں میں متبادل گاڑی تیزی سے مہیا کر سکتے ہیں. کلیم ٹیم اپنے دعوے کے مطابق £2,000 تک ریفرل فیس ادا کرتے ہیں. 0330571009 پر کال کریں. کلیم ٹیم رودر ہم کو آن لائن, فیس بک یا دا کلیم ٹیم ڈاٹ یو کے پر تلاش کریں.
4: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects

0: ਤੌਕੀਰ ਸ਼ਾਹ ਸਾਹਿਬ ਜੀ ਉਹਨਾਂ ਦੀ ਰੂਹ ਵਾਸਤੇ ਦੁਆ ਪੜੋ ਸਾਰੇ।
1: ਕਵਾਲੀ ਅਕਸਰ ਬਹੁਤ ਹੀ ਖੂਬਸੂਰਤ ਹੋਤੀ ਹੈ ਔਰ ਬੜਾ ਹੀ ਬੜੇ ਮੈਂ ਇੱਕ ਮੈਸੇਜ ਹੋਤਾ ਹੈ। ਤੋ ਆਜ ਵੀ ਮੈਨੇ ਆਪਣੀ ਕਵਾਲੀ ਸੁਣੀ ਔਰ ਇਸਕੇ ਬਾਅਦ ਆਪਕੇ ਲਈ ਇੱਕ ਔਰ ਕਵਾਲੀ ਪੇਸ਼ ਕਰਤੇ ਹੈ, ਇਹ ਸੁਣੀਏ। ਔਰ ਹਮੇਸ਼ਾ ਕੀ ਤਰ੍ਹਾਂ ਇਹ ਵੀ ਸ਼ਾਇਦ ਇਤਨੀ ਹੀ ਲੰਬੀ ਹੋਗੀ ਕਵਾਲੀ, ਔਰ ਇਹ ਹੋ ਸਕਤਾ ਹੈ ਕਿ ਹਮੇਂ ਕਮਰਸ਼ਲ ਬ੍ਰੇਕ ਕੀ ਤਰਫ ਲੈ ਜਾਏ, ਅਗਰ ਨਾ ਵੀ ਹੁਆ ਤੋ ਹਮਾਰੀ ਮੁਲਾਕਾਤ ਅਬ ਬ੍ਰੇਕ ਕੇ ਬਾਅਦ ਹੀ ਹੋਗੀ।

0: become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਦੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: या 07784850934.
4: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
0: Keep listening to Link FM for the latest local, national and international news. Link FM,
5: Sheffield.

0: and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕੀ ਪਰੇਸ਼ਾਨ ਖਲਤੇ ਹੋ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਗਈ ਹੈ ਕੌਣ

0: channel winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੈ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
3: ਜਾਂ 07784850934
4: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
5: You're listening to Link FM.

Nunca है ਜਿਹੜਾ ਦੁੱਖ ਚੱਲਣਾ ਬਹੁਤ ਔਖਾ ਹੁੰਦਾ ਹੈ ਉਸ ਬੰਦੇ ਉੱਪਰ ਵਾਲਾ ਹੀ ਸਾਨੂੰ ਹੌਸਲਾ ਦੇ ਸਕਦਾ ਹੈ ਸਾਨੂੰ ਹਿੰਮਤ ਦੇ ਸਕਦਾ ਹੈ ਇਹੋ ਜਿਹੇ ਦੁੱਖਾਂ ਦੇ ਨਾਲ ਮੁਕਾਬਲਾ ਕਰਨ ਦਾ ਹਾਂਜੀ ਰਾਜਾ ਸਾਹਿਬ ਰਾਜਾ ਡਾਊਟ ਮੈਨੂੰ ਲੱਗਦਾ ਲਿਖਿਆ ਹੋਇਆ ਹੈ ਤੇ ਜੀਵਨ ਮੈਂ ਉਹ ਗੀਤ ਲਗਾਉਂਦੀ ਹਾਂ ਤੁਹਾਡੇ ਲਈ ਇਸ ਉਮਰ ਸਾਰਿਆਂ ਨੂੰ ਹੀ ਪਸੰਦ ਆਏਗਾ ਤੇ ਚਲੋ ਦੇਖਦੇ ਹਾਂ ਕਿਹੋ ਜਿਹਾ ਗੀਤ ਹੈ ਇਹ

ਅੰਮ੍ਰਿਤਸਰ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਮੇਰੇ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਗੁੱਡ ਈਵਨਿੰਗ। ਪੰਜਾਬੀ ਵਿਰਸਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਇਹ ਚਾਹੀਂ ਚੰਗਾ ਲੱਗਦਾ ਹੈ ਸਾਰਿਆਂ ਨੂੰ, ਮੈਨੂੰ ਵੀ ਤੁਹਾਨੂੰ ਵੀ, ਜਦੋਂ ਤੁਹਾਡੀਆਂ ਆਵਾਜ਼ਾਂ ਵਿੱਚ ਇਸ ਵਿੱਚ ਮਿਲ ਜਾਂਦੀਆਂ ਨੇ, ਤੁਹਾਡੀ ਪਸੰਦ ਦੇ ਗੀਤ, ਤੁਹਾਡੇ ਕੋਈ ਨਾ ਕੋਈ ਸੋਹਣੀਆਂ ਮਿੱਠੀਆਂ ਕੀਤੀਆਂ ਹੋਈਆਂ ਗੱਲਾਂ, ਵਟਸਐਪ ਤੇ ਭੇਜੇ ਹੋਏ ਮੈਸੇਜਸ, ਠੋਸ਼ ਪਲਵਾਨ ਜੀ ਤੁਸੀਂ ਵੀ ਅੱਜ ਸਾਡਾ ਸਾਥ ਦੇ ਰਹੇ ਹੋ, ਹਾਂਜੀ ਕੀ ਹਾਲ ਚਾਲ ਹੈ ਤੁਹਾਡਾ, ਕਿੰਨੀ ਦੇਰ ਬਾਅਦ ਆਏ ਤੁਸੀਂ ਜੀ? ਮੈਂ ਬਿਲਕੁਲ ਠੀਕ ਹਾਂ, ਪਰਿਵਾਰੇ ਦੀ ਮਿਹਰ ਹੈ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਸਾਰਿਆਂ ਦੀਆਂ। ਤੇ ਤੁਹਾਡਾ ਕੀ ਹਾਲ ਚਾਲ ਹੈ, ਕਿਸ ਤਰ੍ਹਾਂ ਆਹ ਜੋ ਤੂਫਾਨ ਚੱਲ ਰਿਹਾ ਇੰਗਲੈਂਡ ਵਿੱਚ, ਕਿੱਦਾਂ ਇਸ ਤੋਂ ਸਾਰੇ ਬਚੇ ਹੋਏ ਹੋ?

ਅਸੀਂ ਅੱਗੇ ਜਦੋਂ ਛੋਟੇ ਜਿਹੇ ਹੁੰਦੇ ਸੀ ਤਾਂ ਸਾਨੂੰ ਕਹਿਣਾ ਇੱਕ ਹੁੰਦਾ ਵੀ ਛੋਟਾ ਜਿਹਾ ਚੂਹੇ ਵਾਂਗ ਹੁੰਦਾ ਬਣਾ ਪਤਾ ਨਹੀਂ ਕਦੇ ਦੇਖਿਆ ਤਾਂ ਨਹੀਂ ਸੀਗਾ ਨਾ ਸੁਣੀਆਂ ਗੱਲਾਂ ਕਈ ਵਾਰੀ ਜਦੋਂ ਬੱਚੇ ਹੁੰਦੇ ਨਾ ਬੱਚਿਆਂ ਦੀ ਜਿਹੜੀ

对，今ਵੀ ਇਹਨੂੰ ਠੀਕ ਨਹੀਂ ਰਹੇ, ਉਹਨਾਂ ਦੀ ਵੀ ਸਿਹਤ ਠੀਕ ਨਹੀਂ ਸੀ, ਉੱਪਰ ਵਾਲੇ ਵਿਅਕਤੀ ਨੂੰ ਤੇ ਤੁਸੀਂ ਵੀ ਟਰਾਈ ਕਰਨਾ, ਕੋਸ਼ਿਸ਼ ਕਰਨਾ ਕਿ ਜੇ ਗਰਮ ਫੂਡ ਜ਼ਿਆਦਾ ਖਾ ਸਕੋ, ਸੂਪ ਵਗੈਰਾ ਪੀ ਸਕੋ।

ਜੀ ਹਾਂ ਹੈਦਰ ਸਾਹਿਬ ਜੀ, ਜਿਹੜੀਆਂ ਤੁਸੀਂ ਦੁਆਵਾਂ ਭੇਜੀਆਂ ਨੇ ਬਹੁਤ ਦੁਆਵਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਸਰੇ ਲਈ ਚਾਹੀਦੀਆਂ ਹੀ ਨੇ ਤੇ ਸੁਣ ਰਹੇ ਹੋ ਪੰਜਾਬੀ ਵਿਸ਼ੇ ਨੂੰ ਸੁਣ ਰਹੇ ਹੋ। ਕਹਿੰਦੇ ਹੈਲੋ ਸਰਜੀਤ ਜੀ, ਹੈਲੋ ਐਂਡ ਸਲਾਮ ਟੂ ਆਲ ਯੂਰ ਲੋਇਲ ਲਿਸਨਰਸ। ਕਹਿੰਦੇ ਮੈਂ ਟਿੰਜਲੀ ਤੋਂ ਹਾਂ ਅਤੇ ਤੁਸੀਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਮੈਂ ਉਹ ਗੀਤ ਵੀ ਲਗਾਵਾਂਗੀ। ਉਹ ਜਿਹੜੇ ਵਟਸਐਪ ਵਾਲੇ ਨਾ ਸਲੋ ਹੋ ਜਾਂਦੀ ਹੈ ਸਪੀਡ ਪੜਨ ਦਾ, ਇਹ ਵੀ ਹੁੰਦਾ ਕਿ ਮੈਸੇਜ ਗਲਤ ਵੀ ਨਾ ਪੜਿਆ ਜਾਵੇ। ਤੇ ਹਾਂਜੀ ਮੁਸ਼ਤਾਕ ਪ੍ਰੋਗਰਾਮ ਸੀ ਤੇ ਤੰਦਰੁਸਤ ਹੋਵੋ ਤੇ ਫਿਰ ਜਿੱਦਾਂ ਅੱਗੇ ਤੁਸੀਂ ਇਹ ਪ੍ਰੋਗਰਾਮ ਬੜੇ ਧਮਾਲਾਂ ਪਾਉਂਦੇ ਹੁੰਦੇ ਸੀ ਉਸੇ ਤਰ੍ਹਾਂ ਪ੍ਰੋਗਰਾਮ ਫਿਰ ਹੋਰ ਵੀ ਲੈ ਕੇ ਆਉਣਾ। ਤੇ ਜਿਹੜਾ ਮੈਂ ਪਿਛਲਾ ਪ੍ਰੋਗਰਾਮ ਸੁਣਿਆ ਸੀ ਬਹੁਤ ਸੋਹਣਾ ਸੀ ਉਹ ਵੀ। ਚਲੋ

आंसर कर दिया। ਅਤੇ ਤੁਸੀਂ ਟਸ਼ ਪਲਵਾਨ ਜੀ ਤੁਸੀਂ ਇਹ ਗੀਤ ਪਸੰਦ ਕੀਤਾ ਹੈ, ਕਹਿੰਦੇ ਨੇ ਕਿ ਬਿਲਕੁਲ ਟਰੂ ਹੈ ਇਹ। ਅਤੇ ਮਾਵਾਂ ਦਾ ਪਿਆਰ ਕਿੱਥੋਂ ਮਿਲਦਾ ਹੈ, ਬਸ ਮਾਂ ਹੀ ਹੁੰਦੀ ਹੈ ਜਿਹੜੀ ਕਹਿੰਦੇ ਕਿ ਜੇ ਮਾੜਾ ਵੀ ਪੁੱਤ ਹੋਵੇ ਉਹਨੂੰ ਵੀ ਕਹਿੰਦੀ ਕਿ ਸਾਰੀ ਦੁਨੀਆਂ 'ਚੋਂ ਮੇਰਾ ਪੁੱਤ ਚੰਗਾ ਹੈ, ਹੈ ਨਾ। ਅਤੇ ਚਲੋ ਆਪਾਂ ਅਗਲਾ ਗੀਤ ਸੁਣਦੇ ਹਾਂ ਹੈਦਰ ਸਾਹਿਬ ਦੀ ਫਰਮਾਇਸ਼ 'ਤੇ, ਅਤੇ ਉਸ ਤੋਂ ਬਾਅਦ ਵੀ ਟੈਲੀਫੋਨ ਕੀਤਾ, ਯਾਦ ਕੀਤਾ, ਅਤੇ ਮੈਂ ਤੁਹਾਡੇ ਪਸੰਦ ਦਾ ਗੀਤ ਵੀ ਜ਼ਰੂਰ ਲਗਾਵਾਂਗੀ। ਅਤੇ ਮੇਰੇ ਵੀਰ ਅਫਸਰ ਸਾਹਿਬ ਜੀ ਤੁਹਾਡੇ ਪਸੰਦ ਦਾ ਗੀਤ ਵੀ ਲਗਾਵਾਂਗੀ। ਅਤੇ ਆ ਸੁਣਦੇ ਹਾਂ ਹੈਦਰ ਸਾਹਿਬ ਜੀ ਦੀ ਫਰਮਾਇਸ਼ 'ਤੇ।

ਆਹ ਗੀਤ ਸੜ ਕੇ ਸੜ ਕੇ ਜਾਂਦੀ ਹੈ। ਹਾਂਜੀ, ਸਾਡੇ ਵੀਰ ਅਫਸਰ ਸਾਹਿਬ ਜੀ ਨੇ ਟਿੰਜਲੀ ਤੋਂ ਇਸਦੀ ਫਰਮਾਇਸ਼ ਕੀਤੀ ਹੈ, ਤੇ ਚਲੋ ਆਪਾਂ ਸੁਣਦੇ ਹਾਂ ਇਹ ਗੀਤ।

जी हाँ, ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਲਿੰਕ FM 96.7 ਤੋਂ। ਬਸ ਅੱਧੇ ਘੰਟੇ ਦਾ ਹੁਣ ਤਾਂ ਆਪਣਾ ਸਾਥ ਰਹਿ ਗਿਆ, ਜਿਨ੍ਹਾਂ ਨੇ ਵੀ ਮੇਰਾ ਸਾਥ ਦਿੱਤਾ ਹੈ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਅਤੇ ਬਸ ਤੁਸੀਂ ਇੱਥੇ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਿਣਾ। ਅਮੀਰ ਭੱਟ ਜੀ, ਤੁਸੀਂ ਅੱਜ ਪੰਜਾਬੀ ਵਿਰਸੇ 'ਚ ਬੜੀ ਹੀ ਦੇਰ ਬਾਅਦ ਗੁੱਡ ਫਰਾਈਡੇ, ਹੈਪੀ ਫਰਾਈਡੇ, ਥੈਂਕ ਯੂ ਤੁਹਾਡਾ ਬਹੁਤ ਬਹੁਤ।

ਕੁਛ ਦੱਸਿਆ ਕਰੋ, ਅੱਜ ਦਾ ਵਿਚਾਰ ਦੱਸਿਆ ਕਰੋ। ਤੇ ਚਲੋ ਅੱਜ ਦਾ ਵਿਚਾਰ ਇਹ ਦੱਸਦੀ ਹਾਂ। ਕਹਿੰਦੇ ਨੇ ਕਿ ਫਲ ਦਾ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ। ਫਲਦਾਰ ਦਰਖਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ। ਸੁੱਕਾ ਦਰਖਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ। ਸੋ ਜੇ ਕਦੇ ਤੁਹਾਨੂੰ

0: and advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
1: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
2: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737 547 या 07784850934.
3: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.